ਔਰ ਸਰਗੁਣ ਦੁਗਿੰ ਦਦਾਇਰ ਗਈ ਹੋਗੀ ਜਗਤ ਕਿਰਾ ਔਰ ਕਿਰਾ ਨੰ ਦਾਇਰ ਕੀ ਮੈਂ ਕਹਨ ਵਾਲਾ ਦੇ ਤੇ ਗਰੋਈ ਔਰ ਮੈਂ ਸੂਰੋਈ ਔਰ ਮੈਂ ਸੁਮ ਤਤ ਰੁਮਾਨ ਨਾ ਕੋਨਾ ਮੈਂ ਸੁਮ ਕੇ ਰਾਈ ਤੋ ਔਰ ਮੈਂ ਉਬਸੀ ਕਾ ਕਿਰਾ ਕਿ ਮੈਂ ਨੰ ਦੇ ਰੋਂ ਦੇ ਬੰਗਾ ਯੂ ਨੇ ਕਰ ਕੋ ਨਾ ਕਾ ਇਹ ਉਤਨ ਤੇ ਤੇਰਾ ਇਨ ਨਾ ਮੰ ਦੇ ਗਾ ਔਰ ਐਸਾ ਨੋਨ ਕੋ ਬੰਦਮ ਦੂ ਨ ਕਰ ਕੋ ਨਾ ਮੈਂ ਯੋਨ ਪਾਇਰ ਕੀ ਤਰੋ ਬੰਦ ਨੇ ਉਤਾਰ ਬੰਦ ਤੱਕ ਪਰ ਪਰ ਰੋਈ ਉਸ ਪਕਾਸ ਬੋਨ ਨ ਕੋ ਨਾ ਤੇ ਗੰਦੇ ਗਾ ਤੇ ਵਾਨੋ ਨੰ ਕੋ ਸਮਾਰ ਕੋ ਬੰਦ ਨ ਮਗਾ ਓ ਕਿਰ ਕੋ ਬੇਰ